0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਸਤਿ ਸ੍ਰੀ ਅਕਾਲ ਜੀ, ਨਮਸਕਾਰ, ਸਲਾਮ। ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੇ ਆਪਣੇ ਪ੍ਰੋਗਰਾਮ SBS ਪੰਜਾਬੀ ਵਿੱਚ ਤੁਹਾਡਾ ਬੜਾ ਹੀ ਨਿੱਘਾ ਤੇ ਗੂੜਾ ਜਿਹਾ ਸਵਾਗਤ ਹੈ ਦੋਸਤੋ। ਤੇ ਅੱਜ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ, ਜੋ ਕਿ ਇਹ ਪ੍ਰੋਗਰਾਮ ਲਾਈਵ ਲੈ ਕੇ ਆ ਰਹੀ ਹਾਂ SBS ਦੇ ਮੈਲਬਰਨ ਸਟੂਡੀਓ ਤੋਂ। ਪਰ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜੜੀ ਵਏ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਰ ਅੱਜ ਦੇ ਪ੍ਰੋਗਰਾਮ ਵਿੱਚ ਹੋਣ ਕੀ ਵਾਲਾ, ਉਹੀ ਹਰ ਵਾਰ ਦੀ ਤਰ੍ਹਾਂ ਪੰਜਾਬੀਆਂ ਨਾਲ ਕਰਾਂਗੇ ਜੀ ਪੰਜਾਬੀ ਵਿੱਚ ਪੰਜਾਬੀਆਂ ਬਾਰੇ ਗੱਲਾਂ ਬਾਤਾਂ, ਤੇ ਸੁਣਾਂਗੇ ਜੀ ਨਵੇਂ ਪੁਰਾਣੇ ਪੰਜਾਬੀ ਗਾਣੇ।

ਜੇ ਤੁਸੀਂ ਵੀ ਆਪਣੀ ਮਨਪਸੰਦ ਦਾ ਕੋਈ ਗਾਣਾ ਸੁਣਨਾ ਹੋਵੇ SMS ਕਰਕੇ ਭੇਜ ਸਕਦੇ ਹੋ ਜੀ ਆਪਣੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਜਾਂ ਫਿਰ ਸਾਡੇ ਨਾਲ ਕਰਨੀ ਹੋਈ ਕੋਈ ਗੱਲਬਾਤ ਕਿਸੇ ਨੂੰ ਦੇਣਾ ਹੋਏ ਕੋਈ ਸੁਨੇਹਾ ਜਾਂ ਉਂਝ ਹੀ ਪ੍ਰੋਗਰਾਮ ਦੇ ਬਾਰੇ ਕੋਈ ਆਪਣੇ ਵਿਚਾਰ ਕਰਨੇ ਹੋਣ ਸਾਂਝੇ ਤੇ ਜ਼ਰੂਰ ਕਰ ਸਕਦੇ ਹੋ ਜੀ ਨੰਬਰ ਹੈ 04397997667 0439-799-7067 ਤੁਹਾਡੇ SMS ਦਾ ਤਾਂ ਇੰਤਜ਼ਾਰ ਰਹੇਗਾ ਹੀ ਪਰ ਮੈਂ ਵੀ ਬਹੁਤ ਸਾਰਾ ਕੁਝ ਨਾਲ ਲੈ ਕੇ ਆਈ ਹਾਂ ਨਾਲ ਲਿਆਈ ਹਾਂ ਜੀ ਗਾਣਿਆਂ ਦਾ ਪਟਾਰਾ ਪਰ ਉਸ ਤੋਂ ਇਲਾਵਾ ਖਬਰਾਂ ਤੇ ਸਾਡਾ ਹਫ਼ਤਾਵਾਰੀ ਸੈਗਮੈਂਟ ਜੀ ਆਏਗਾ ਲੈਂਦੇ ਪੰਜਾਬ ਤੋਂ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਅਖਾਣ ਕਹਾਣੀ ਵਿੱਚ ਭੁੱਲੇ ਵਿਸਰੇ ਅਖਾਣਾਂ ਬਾਰੇ ਇਸ ਤੋਂ ਇਲਾਵਾ ਅੱਜ ਗੱਲ ਹੋਏਗੀ ਜੀ ਰੇਸਿਜ਼ਮ ਬਾਰੇ ਆਸਟ੍ਰੇਲੀਆ ਵਿੱਚ ਰੇਸਿਜ਼ਮ ਤਾਂ ਵੱਧ ਰਿਹਾ ਤੇ ਰੇਸਿਜ਼ਮ ਯਾਨੀ ਕਿ ਨਸਲਵਾਦ ਦਾ ਜਿਹੜਾ ਰੂਪ ਹੈ ਉਹ ਵੀ ਬਹੁਤ ਬਦਲ ਗਿਆ ਹੈ ਪਰ ਇਸ ਬਦਲਦੇ ਰੂਪ ਦੇ ਰੇਸਿਜ਼ਮ ਦੇ ਨਾਲ ਨਜਿੱਠਣ ਲਈ ਕੀ ਆਸਟ੍ਰੇਲੀਆ ਦੇ ਕਾਨੂੰਨ ਸਮਰਥ ਹੈਗੇ ਨੇ ਇਸ ਬਾਰੇ ਕਰਾਂਗੇ ਜੀ ਇੱਕ ਡੂੰਘਿਆਈ ਨਾਲ ਪੜਚੋਲ ਤੇ ਇਸ ਤੋਂ ਇਲਾਵਾ ਤੁਹਾਨੂੰ ਸੁਣਾਵਾਂਗੇ ਆਸਟ੍ਰੇਲੀਆ ਵਿੱਚ ਵਸਦੇ ਅਜਿਹੇ ਪੰਜਾਬੀ ਪਰਿਵਾਰਾਂ ਦੀ ਕਹਾਣੀ ਜੋ ਕਿ ਅੱਜ ਤੋਂ ਘੱਟੋ ਘੱਟ 30-40 ਵਰੇ ਪਹਿਲਾਂ ਆਸਟ੍ਰੇਲੀਆ ਆਏ ਸੀ ਤੇ ਨਾਲ ਹੀ ਚੱਲ ਰਿਹਾ ਜੀ ਫੀਫਾ ਫੀਵਰ ਕੋਈ ਨਵੀਂ ਬਿਮਾਰੀ ਨਹੀਂ ਹੈ ਜੀ ਫੁੱਟਬਾਲ ਦਾ ਜਿਹੜਾ ਵਰਲਡ ਕੱਪ ਹੈ ਉਹ ਚੱਲ ਰਿਹਾ ਤੇ ਬਹੁਤ ਹੀ ਜ਼ਿਆਦਾ ਮੈਡਨੈਸ ਲੈਵਲ ਦਾ ਜਿਹੜਾ ਪੈਸ਼ਨ ਹੈ ਉਹ ਦੇਖਣ ਨੂੰ ਮਿਲਦਾ ਇਸ ਦੇਸ਼ ਵਿੱਚ ਇਸ ਖੇਡ ਬਾਰੇ ਸਿਰਫ ਇਸ ਦੇਸ਼ ਵਿੱਚ ਹੀ ਨਹੀਂ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਫੀਫਾ ਫੀਵਰ ਜਿਹੜਾ ਉਹ ਫੈਲਿਆ ਹੋਇਆ ਤੇ ਜੇ ਕੋਈ ਇੰਨੀ ਪ੍ਰਸਿੱਧ ਚੀਜ਼ ਹੋਵੇ ਉਹਦੇ ਬਾਰੇ ਗੱਲਬਾਤ ਅਸੀਂ ਨਾ ਕਰੀਏ ਇੱਦਾਂ ਤਾਂ ਨਹੀਂ ਹੋ ਸਕਦਾ ਗੱਲ ਕਰਾਂਗੇ ਫੀਫਾ ਬਾਰੇ ਵੀ ਪਰ ਤੁਸੀਂ ਕਿਹੜੀ ਟੀਮ ਨੂੰ ਸਪੋਰਟ ਕਰ ਰਹੇ ਹੋ ਉਹਦੇ ਬਾਰੇ ਵੀ ਜੇ ਤੁਸੀਂ ਸਾਂਝੇ ਕਰਨੇ ਹੋਣ ਵਿਚਾਰ ਸੁਣਨਾ ਹੋਵੇ ਮਨਪਸੰਦ ਦਾ ਕੋਈ ਪੰਜਾਬੀ ਗਾਣਾ ਜਾਂ ਫਿਰ ਸਾਡੇ ਨਾਲ ਕਰਨੀ ਹੋਈ ਗੱਲਬਾਤ ਕਿਸੇ ਨੂੰ ਦੇਣਾ ਹੋਵੇ ਕੋਈ ਸੁਨੇਹਾ ਇਹ ਸਾਰਾ ਕੁਝ ਕਰ ਸਕਦੇ ਹੋ ਜੀ SMS ਕਰਕੇ SMS ਕਰਨ ਲਈ ਨੰਬਰ ਨੋਟ ਕਰ ਲਓ 04397997667 0439-799-7067 ਜਦੋਂ ਤੱਕ ਤੁਸੀਂ SMS ਭੇਜ ਰਹੇ ਹੋ ਆਓ ਫਿਰ ਰੁੱਖ ਕਰਦੇ ਹਾਂ ਜੀ SBS ਪੰਜਾਬੀ ਦੇ ਨਿਊਜ਼ ਰੂਮ ਦਾ ਤੇ ਲੈਣੇ ਹਾਂ ਜੀ ਆਸੇ ਪਾਸੇ ਦੀ ਖਬਰ ਸਾਰ SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ ਤੇ ਪੇਸ਼ ਨੇ 12 June 2026 ਦਿਨ ਸ਼ੁੱਕਰਵਾਰ ਦੀਆਂ ਚੋਣਵੀਆਂ ਖਬਰਾਂ ਲੇਬਰ ਪਾਰਟੀ ਦੇ ਫੈਡਰਲ ਪ੍ਰਧਾਨ ਅਤੇ ਸਾਬਕਾ ਫੈਡਰਲ ਖਜ਼ਾਨਚੀ ਵੇਨ ਸਵੇਨ ਕਹਿੰਦੇ ਹਨ ਕਿ ਇੱਕ ਆਡਿਟ ਵਨ ਨੇਸ਼ਨ ਲਈ $2 million ਤੋਂ ਵੱਧ ਦੇ ਦਾਨ ਬਾਰੇ ਅਨਿਸ਼ਚਿਤਤਾ ਨੂੰ ਦੂਰ ਨਹੀਂ ਕਰਦਾ ਵਨ ਨੇਸ਼ਨ ਦਾ ਕਹਿਣਾ ਹੈ ਕਿ ਉਸਨੇ ਆਪਣੀ ਲੇਬਰ ਵਿਰੋਧੀ ਫੰਡ ਇਕੱਠਾ ਕਰਨ ਦੀ ਮੁਹਿੰਮ ਨੂੰ ਜਾਇਜ਼ ਸਾਬਤ ਕਰ ਦਿੱਤਾ ਜਦਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਵੀ ਵਨ ਨੇਸ਼ਨ ਨੂੰ ਮਿਲਣ ਵਾਲੇ ਦਾਨ ਉੱਤੇ ਸਵਾਲ ਖੜੇ ਕੀਤੇ ਸੀ ਬ੍ਰਿਟੇਨ ਦੇ ਰੱਖਿਆ ਸਕੱਤਰ ਜੌਨ ਹੀਲੀ ਦੇ ਅਸਤੀਫੇ ਨੇ ਰੱਖਿਆ ਖਰਚਿਆਂ ਨੂੰ ਲੈ ਕੇ UK ਸਰਕਾਰ ਦੇ ਅੰਦਰ ਡੂੰਘੀਆਂ ਫੁੱਟਾਂ ਨੂੰ ਉਜਾਗਰ ਕਰ ਦਿੱਤਾ ਉੱਥੇ ਦੇ ਪ੍ਰਧਾਨ ਮੰਤਰੀ ਕੀ ਸਟੈਮਰਸ ਨਾਲ ਫੌਜੀ ਫੰਡਿੰਗ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਰੱਖਿਆ ਸਕੱਤਰ ਨੇ ਅਸਤੀਫਾ ਦੇ ਦਿੱਤਾ ਅਤੇ ਨਾਲ ਹੀ ਚੇਤਾਵਨੀ ਵੀ ਦਿੱਤੀ ਕਿ ਵੱਧ ਰਹੇ ਵਿਸ਼ਵ ਵਿਆਪੀ ਖਰਚਿਆਂ ਦੇ ਸਮੇਂ ਬ੍ਰਿਟੇਨ ਆਪਣੀ ਹਥਿਆਰਬੰਦ ਫੌਜਾਂ ਵਿਚ ਪਰਿਆਪਤ ਨਿਵੇਸ਼ ਕਰਨ ਵਿਚ ਅਸਫਲ ਹੈ ਇਹ ਅਸਤੀਫਾ ਆਸਟ੍ਰੇਲੀਆ ਨਾਲ ਉੱਚ ਪੱਧਰੀ ਗੱਲਬਾਤ ਤੋਂ ਕੁਝ ਹੀ ਸਮੇਂ ਪਹਿਲਾਂ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਡਿਫੈਂਸ ਮੰਤਰੀ ਇਸ ਵੇਲੇ UK ਵਿਚ ਮੌਜੂਦ ਹਨ ਅਤੇ ਕੁਝ ਹੀ ਘੰਟਿਆਂ ਬਾਅਦ ਉਹ ਹੇਲੀ ਦੇ ਨਾਲ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਸੀ ਅਤੇ ਉਨ੍ਹਾਂ ਨੂੰ ਇਸ ਅਸਤੀਫੇ ਨੇ ਹੈਰਾਨ ਕਰ ਦਿੱਤਾ ਇਸ ਦੇ ਚਲਦੇ ਔਕਸ ਪਣਡੁੱਬੀ ਸਮਝੌਤੇ ਦੇ ਭਵਿੱਖ ਬਾਰੇ ਵੀ ਬਹਿਸ ਮੁੜ ਤੋਂ ਸ਼ੁਰੂ ਹੋ ਗਈ ਹੈ ਉੱਥੇ ਹੀ ਨਿਊ ਸਾਊਥ ਵੇਲਸ ਪੁਲਿਸ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ 71 ਸਾਲਾਂ ਨੈਡਰ ਸੈਂਸੋਏ ਦੇ ਅਵਸ਼ੇਸ਼ ਮਿਲੇ ਹਨ ਜੋ ਲਗਭਗ ਇੱਕ ਦਹਾਕਾ ਪਹਿਲੇ ਪੱਛਮੀ ਸਿਡਨੀ ਦੇ ਆਪਣੇ ਘਰ ਤੋਂ ਗਾਇਬ ਹੋ ਗਈ ਸੀ ਜ਼ਿਕਰਯੋਗ ਹੈ ਕਿ ਉਸ ਦੇ ਪੁੱਤਰ ਸਲੀਮ ਸੈਂਸੋਏ ਉੱਤੇ 3 ਸਾਲ ਪਹਿਲਾਂ ਘਰੇਲੂ ਹਿੰਸਾ ਅਤੇ ਕਤਲ ਦਾ ਦੋਸ਼ ਲਗਾਇਆ ਗਿਆ ਸੀ ਅਤੇ ਇਹ ਮਾਮਲਾ ਅਜੇ ਵੀ ਅਦਾਲਤ ਵਿਚ ਚੱਲ ਰਿਹਾ ਹੁਣ ਇੱਕ ਚੰਗੀ ਖਬਰ ਆਦਿਵਾਸੀ ਸੰਗੀਤਕਾਰ ਗੁਰਮਲ ਨੂੰ ਆਸਟ੍ਰੇਲੀਅਨ ਰਿਕਾਰਡਿੰਗ ਇੰਡਸਟਰੀ ਐਸੋਸੀਏਸ਼ਨ ਹਾਲ ਆਫ ਫੇਮ ਵਿਚ ਇੱਕ ਕਲਾਕਾਰ ਵਜੋਂ ਸ਼ਾਮਲ ਕੀਤਾ ਗਿਆ ਅਜਿਹਾ ਉਸ ਸੰਗੀਤਕਾਰ ਦੀ ਮੌਤ ਤੋਂ 9 ਸਾਲ ਬਾਅਦ ਹੋਇਆ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਦੁਨੀਆ ਦੇ ਨਾਲ ਸ਼ਕਤੀਸ਼ਾਲੀ ਸਭਿਆਚਾਰਕ ਸਾਂਝ ਪਾਉਣ ਦੇ ਆਪਣੇ ਟੀਚੇ ਵਿਚ ਸਫਲ ਹੋਇਆ ਹੁਣ ਕੁਝ ਅੰਤਰਰਾਸ਼ਟਰੀ ਖਬਰਾਂ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਗਾਈ ਦਾ ਕਹਿਣਾ ਹੈ ਕਿ ਅਮਰੀਕਾ ਦੇ ਨਾਲ ਸੰਭਾਵਿਤ ਸਮਝੌਤੇ ਉੱਤੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਇਹ ਬਿਆਨ ਰਾਸ਼ਟਰਪਤੀ ਡੋਨਲਡ ਟਰੰਪ ਦੇ ਤਾਜ਼ਾ ਦਾਅਵਿਆਂ ਦਾ ਖੰਡਨ ਕਰਦਾ ਜ਼ਿਕਰਯੋਗ ਹੈ ਕਿ ਟਰੰਪ ਨੇ ਕਿਹਾ ਸੀ ਕਿ ਇਸ ਹਫ਼ਤੇ ਦੇ ਅੰਤ ਵਿਚ ਇਕ ਸ਼ਾਂਤੀ ਸਮਝੌਤੇ ਉੱਤੇ ਦਸਤਖਤ ਕੀਤੇ ਜਾ ਸਕਣਗੇ
ਉੱਥੇ ਕੋਂਗੋ ਅਤੇ ਕੀਨੀਆ ਵਿਚ ਈਬੋਲਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 136 ਤੱਕ ਪਹੁੰਚ ਗਈ ਹੈ। ਹੁਣ ਤੱਕ 676 ਲੋਕ

0: Mr. Big Time Capital One Bank Guy.
1: Mom, please.
0: Well, look at this Capital One Cafe. I just might move in.
1: Or just drop by. Capital One Cafes are open 7 days a week.
0: I could put my spoon collection right here by the ATM, yes.
1: Wow, you weren't kidding, Mom.
0: I never kid about the spoon collection, son. Oh, hey, what's that thing you always say?
1: There's no fees or minimums on Capital One checking accounts.
0: No, the other one.
1: What's in your wallet?
0: Oh, that's my boy.
2: Terms apply. Visit CapitalOne.com/bankguy for details. Capital One N.A. member FDIC.
3: The second highest ticket holders, yeah, after Saudi Arabia. And Saudi Arabia team was playing and they had a very great start beating Argentina, and they were the first in terms of the non-participating country.
4: Par is baar World Cup dekhan jana har kise layi asaan nahi hovega. FIFA ne pehli baar dynamic pricing model lagu kita hai, jis tehat mang de anusar tickets di kimat vadh ya ghat sakdi hai. Qatar 2022 vich Socceroos de group stage matchan diyan tickets kareeb 100 to 320 Australian dollar vich mildiyan san. ਪਰ ਇਸ ਵਾਰ ਸੋਕਰੂਜ਼ ਬਨਾਮ ਤੁਰਕੀ ਦੀ ਸਭ ਤੋਂ ਸਸਤੀ ਟਿਕਟ ਕਰੀਬ 529 ਆਸਟ੍ਰੇਲੀਅਨ ਡਾਲਰ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਅਮਰੀਕਾ ਬਨਾਮ ਸੋਕਰੂਜ਼ ਦੇ ਮੁਕਾਬਲੇ ਦੀਆਂ ਟਿਕਟਾਂ ਤਾਂ $1,000 ਨਾਲੋਂ ਵੀ ਵੱਧ ਵਿੱਚ ਵਿਕ ਰਹੀਆਂ ਨੇ FIFA ਦੇ ਪ੍ਰਧਾਨ ਜਿਆਨੀ ਇਨਫਟੀਨੋ ਦੇ ਇਸ ਬਾਰੇ ਵਿਚਾਰ ਕੁਝ ਇਹ ਨੇ
5: ਇਫ ਸਮ ਪੀਪਲ ਪੁੱਟ ਔਨ ਅ ਸੈਕੰਡਰੀ ਔਨ ਅ ਰੀਸੇਲ ਮਾਰਕੀਟ ਸਮ ਟਿਕਟਸ ਫॉर द ਫਾਈਨਲ ਐਟ $2 million. Number one, it doesn't mean that the tickets cost $2 million. Number two, it doesn't mean that somebody will buy these tickets. Actually, if somebody buys a ticket for the final $2 million, I will personally bring him a hot dog and a Coke to make sure that he has a great experience.
4: ਹਾਲਾਂਕਿ FIFA ਦਾ ਕਹਿਣਾ ਹੈ ਕਿ ਟੂਰਨਾਮੈਂਟ ਤੋਂ ਹੋਣ ਵਾਲੀ ਆਮਦਨ ਨੂੰ ਦੁਨੀਆ ਭਰ ਦੇ ਵਿੱਚ ਫੁੱਟਬਾਲ ਦੇ ਵਿਕਾਸ ਲਈ ਵਰਤਿਆ ਜਾਂਦਾ ਹੈ ਪਰ ਯਾਤਰਾ ਹੋਟਲ ਅਤੇ ਟਿਕਟਾਂ ਦੇ ਵਧੇ ਖਰਚੇ ਕਈ ਪ੍ਰਸ਼ੰਸਕਾਂ ਲਈ ਰੁਕਾਵਟ ਬਣ ਸਕਦੇ ਨੇ ਫਿਰ ਵੀ ਸ਼ਾਜ਼ੀ ਪ੍ਰਭਾਕਰਨ ਨੂੰ ਉਮੀਦ ਹੈ ਕਿ ਕਾਫੀ ਗਿਣਤੀ ਵਿੱਚ ਭਾਰਤੀ ਪ੍ਰਸ਼ੰਸਕ ਵੀ ਉੱਤਰੀ ਅਮਰੀਕਾ ਦਾ ਰੁਖ ਕਰਨਗੇ
3: There are people going definitely this number might not be anywhere closer to what we witnessed in Qatar because it was more than 55k from India who traveled for the World Cup definitely will not be an insignificant number there will be quite a lot of people traveling that I know because definitely the costs are high but the people are having high disposable income
4: ਹੁਣ ਗੱਲ ਕਰਦਿਆਂ ਇੱਕ ਹੋਰ ਮਹੱਤਵਪੂਰਨ ਮੁੱਦੇ ਦੀ ਵਰਲਡ ਕੱਪ ਸਿਰਫ ਗੋਲਜ਼ ਅਤੇ ਜਿੱਤਾਂ ਤੱਕ ਸੀਮਿਤ ਨਹੀਂ ਇਸ ਵਾਰ ਕੁਝ ਹੋਰ ਗੰਭੀਰ ਸਵਾਲ ਵੀ ਉੱਠ ਰਹੇ ਨੇ ਅਮਰੀਕਾ ਵਿੱਚ ਇਮੀਗ੍ਰੇਸ਼ਨ ਅਤੇ ਮਨੁੱਖੀ ਅਧਿਕਾਰਾਂ ਬਾਰੇ ਐਮਨੈਸਟੀ ਇੰਟਰਨੈਸ਼ਨਲ ਆਸਟ੍ਰੇਲੀਆ ਦੇ ਕੈਂਪੇਨਰ ਜ਼ਾਕੀ ਹੈਦਰੀ ਕਹਿੰਦੇ ਨੇ ਕਿ ਆਈਸ ਯਾਨੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਦੀਆਂ ਕਾਰਵਾਈਆਂ ਕਾਰਨ ਟੂਰਨਾਮੈਂਟ ਦੌਰਾਨ ਲੋਕਾਂ ਦੀ ਸੁਰੱਖਿਆ ਖਤਰੇ ਵਿੱਚ ਪੈ ਸਕਦੀ ਹੈ
6: Our call to the US government and FIFA is that while these games are happening there should be a halt on arbitrary arrest of ICE agency. People should have the right of feeling free and feeling protected while they participate in these games.
4: ਅਤੇ ਹੈਦਰੀ ਕਹਿੰਦੇ ਨੇ ਕਿ FIFA ਕੋਲੇ ਤਾਕਤ ਹੈ ਕਿ ਉਹ ਇਸ ਟੂਰਨਾਮੈਂਟ ਨੂੰ ਸੱਚਮੁੱਚ ਸਭ ਦੇ ਲਈ ਸੁਰੱਖਿਅਤ ਬਣਾਵੇ.
6: FIFA does have the power in the host countries and the host cities as well to make this upcoming match a place where people should not be fearful of going and watching and celebrating a game because of their race, gender identity or their visa status.
4: ਤਾਂ FIFA World Cup 2026 ਸਿਰਫ ਗੋਲਜ਼ ਅਤੇ ਟਰਾਫੀ ਦੀ ਦੌੜ ਨਹੀਂ ਹੋਵੇਗਾ AI ਅਤੇ VAR ਵਰਗੀਆਂ ਨਵੀਆਂ ਟੈਕਨੋਲੋਜੀਆਂ ਦੀ ਵਰਤੋਂ ਟਿਕਟਾਂ ਦੀਆਂ ਵਧੀਆਂ ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਬਹਿਸਾਂ ਇਸ ਟੂਰਨਾਮੈਂਟ ਨੂੰ ਮੈਦਾਨ ਤੋਂ ਬਾਹਰ ਵੀ ਚਰਚਾ ਦਾ ਕੇਂਦਰ ਬਣਾ ਰਹੀਆਂ ਨੇ ਫਿਲਹਾਲ ਅੱਜ ਦੇ FIFA World Cup ਐਪੀਸੋਡ ਦੇ ਵਿੱਚ ਇੰਨਾ ਹੀ ਹੁਣ ਮੈਨੂੰ ਯਾਨੀ ਪੁਨੀਤ ਕਿੰਗਰਾ ਨੂੰ ਦਿਓ ਇਜਾਜ਼ਤ ਜੁੜੇ ਰਹੋ ਅਤੇ ਸੁਣਦੇ ਰਹੋ SBS ਪੰਜਾਬੀ
7: ਜੀ ਹਾਂ ਦੋਸਤੋ ਮੈਂ ਸਕਰੀਨ ਤੇ ਦੇਖ ਪਾ ਰਹੀ ਹਾਂ ਜੀ ਕਿ ਸ਼ਵੇਤਾ ਸ਼ਰਮਾ ਜੀ ਦਾ ਇੱਕ ਮੈਸੇਜ ਆਇਆ ਉਹ ਕਹਿੰਦੇ ਨੇ ਹੈਲੋ ਜੀ ਮੈਂ ਤੁਹਾਡਾ ਪ੍ਰੋਗਰਾਮ ਹਮੇਸ਼ਾ ਸੁਣਦੀ ਹਾਂ ਅਤੇ ਮੈਂ ਬਹੁਤ ਪਸੰਦ ਵੀ ਕਰਦੀ ਹਾਂ ਅਤੇ ਮੈਂ ਮੈਲਬਨ ਤੋਂ ਹਾਂ ਕੀ ਤੁਸੀਂ ਮੇਰੀ ਮੰਮੀ ਨੂੰ ਇੱਕ ਸ਼ਾਊਟ ਆਊਟ ਦੇ ਸਕਦੇ ਹੋ ਉਹਨਾਂ ਦਾ ਨਾਮ ਹੈ ਰਚਨਾ ਸ਼ਰਮਾ ਅਤੇ ਅੱਜ ਉਹਨਾਂ ਦਾ 64th ਬਰਥਡੇ ਹੈ ਜੀ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਰਚਨਾ ਜੀ ਅਤੇ ਬਹੁਤ ਬਹੁਤ ਸ਼ੁਕਰੀਆ ਸ਼ਵੇਤਾ ਜੀ ਕਿ ਤੁਸੀਂ ਆਪਣੀ ਮਾਤਾ ਜੀ ਨੂੰ ਵਿਸ਼ ਕਰਨ ਦੇ ਲਈ ਸਾਡਾ ਪਲੇਟਫਾਰਮ ਚੁਣਿਆ ਸਾਡਾ ਰੇਡੀਓ ਸੁਣਿਆ ਲਾਈਵ ਅਤੇ ਸਾਨੂੰ SMS ਵੀ ਕੀਤਾ ਤੁਹਾਡਾ ਸਮਾਂ ਬਹੁਤ ਕੀਮਤੀ ਹੈ ਜੀ ਤੁਸੀਂ ਸਾਡੇ ਤੇ ਨਿਸ਼ਾਵਰ ਕੀਤਾ ਅਤੇ ਸਾਡੇ ਵੱਲੋਂ ਅਤੇ ਸਾਡੀ ਪੂਰੀ ਟੀਮ ਵੱਲੋਂ ਤੁਹਾਡੀ ਮਾਤਾ ਜੀ ਰਚਨਾ ਸ਼ਰਮਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਬ੍ਰੇਕ ਤੋਂ ਬਾਅਦ ਜੀ ਵੇਲਾ ਹੋ ਗਿਆ ਬ੍ਰੇਕ ਲੈਣ ਦਾ ਬ੍ਰੇਕ ਤੋਂ ਬਾਅਦ ਰਚਨਾ ਸ਼ਰਮਾ ਜੀ ਲਈ ਅਤੇ ਸਾਡੇ ਸਾਰੇ ਸਰੋਤਿਆਂ ਲਈ ਸੁਣਾਵਾਂਗੇ ਜੀ ਚੱਕਵਾਂ ਜਿਹਾ ਪੰਜਾਬੀ ਗਾਣਾ ਮਿਲਦੇ ਹਾਂ ਇਸ ਬ੍ਰੇਕ ਦੇ ਉਸ ਪਾਰ
8: Con Spectrum TV no me pierdo ni un partido porque tengo todas mis aplicaciones favoritas juntas.

0: su SBS.
1: Ready to order?
2: Yes. We're earning unlimited 3% cash back on dining and entertainment with a Capital One Saver card. So, let's just get one of everything.
1: Everything?
3: Fire everything! The Capital One Saver card is at table 27 and they're earning unlimited 3% cash back.
4: Yes, Chef!
2: This is so nice.
3: Had a feeling you'd want 3% cash back on dessert.
2: Ooh, tiramisu!
3: Earn unlimited 3% cash back on dining and entertainment with the Capital One Saver card. Capital One, what's in your wallet?
5: Terms apply. See CapitalOne.com for details.
6: ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਬ੍ਰੇਕ ਤੇ ਜਾਣ ਤੋਂ ਪਹਿਲਾਂ ਸਾਨੂੰ ਇੱਕ ਸੁਨੇਹਾ ਆਇਆ ਸੀ ਜੀ ਸ਼ਵੇਤਾ ਸ਼ਰਮਾ ਜੀ ਦਾ, ਤੇ ਉਹ ਕਹਿ ਰਹੇ ਸੀ ਕਿ ਉਹਨਾਂ ਦੀ ਮੰਮੀ ਰਚਨਾ ਸ਼ਰਮਾ ਦੇ ਲਈ ਅਸੀਂ ਇੱਕ ਸ਼ਾਊਟ ਆਊਟ ਦੇਈਏ। ਉਹਨਾਂ ਦਾ ਜਨਮ ਦਿਨ ਹੈ ਤੇ ਇੱਕ ਚੱਕਵਾਂ ਜਿਹਾ ਪੰਜਾਬੀ ਗਾਣਾ ਨਾ ਹੀ ਸਿਰਫ ਰਚਨਾ ਜੀ ਲਈ ਬਲਕਿ ਤੁਹਾਡੇ ਸਾਰਿਆਂ ਦੇ ਲਈ ਪੇਸ਼ ਹੈ ਜੀ।
7: ਸਤਿ ਸ੍ਰੀ ਅਕਾਲ ਜੀ।
8: ਲਿਖਿਆ ਗਿਆ ਹੁਣ ਪੰਜਾਬੀ ਆ ਗਿਆ, ਹੁਣ ਛੇਤੀ ਨਹੀਂ ਜਾਂਦੇ ਇੱਥੇ।

0: SBS South Asian ਉਤੇ SBS ਪੰਜਾਬੀ।
1: ਦੁਨੀਆ ਦੇ ਸਭ ਤੋਂ ਬਹੁਤ ਸੱਭਿਆਚਾਰਕ ਦੇਸ਼ਾਂ ਵਿੱਚੋਂ ਇੱਕ ਮੰਨੇ ਜਾਣ ਵਾਲੇ ਦੇਸ਼ ਆਸਟ੍ਰੇਲੀਆ ਵਿੱਚ ਨਸਲੀ ਹਮਲਿਆਂ ਦੀ ਘਟਨਾਵਾਂ ਸਮਾਜਿਕ ਏਕਤਾ ਨੂੰ ਪ੍ਰਭਾਵਿਤ ਕਰ ਰਹੀਆਂ ਨੇ। ਰੇਸਿਜ਼ਮ ਭਾਵ ਨਸਲਵਾਦ ਹੁਣ ਆਨਲਾਈਨ ਜਗਤ ਦਾ ਵੱਡਾ ਹਿੱਸਾ ਬਣ ਗਿਆ, ਪਰ ਕੀ ਦੇਸ਼ ਦੀ ਕਾਨੂੰਨ ਪ੍ਰਣਾਲੀ ਨਫ਼ਰਤ ਅਤੇ ਦੁਰਵਿਵਹਾਰ ਦੇ ਇਸ ਨਵੇਂ ਰੂਪ ਨਾਲ ਨਜਿੱਠਣ ਲਈ ਤਿਆਰ ਹੈ? ਇਸ ਦੀ ਪੜਚੋਲ ਲੈ ਕੇ ਹਾਜ਼ਰ ਹਾਂ SBS ਪੰਜਾਬੀ ਤੋਂ, ਮੈਂ ਸ਼ਾਇਨਾ ਕਾਲਰਾ। ਆਸਟ੍ਰੇਲੀਆ ਦੇ ਨਸਲੀ ਭੇਦਭਾਵ ਕਮਿਸ਼ਨਰ ਗਿਰੀਧਰ ਸ਼ਿਵਰਮਨ ਨੇ ਅਜਿਹੇ ਸਮੇਂ ਅਹੁਦਾ ਸੰਭਾਲਿਆ ਜਦੋਂ ਦੁਨੀਆ ਗਾਜ਼ਾ ਵਿਚ ਜੰਗ, ਮਿਡਲ ਈਸਟ ਤਣਾਅ ਅਤੇ ਭਾਰਤੀਆਂ ਵਿਰੁੱਧ ਵੱਧ ਰਹੇ ਨਸਲਵਾਦ ਦਾ ਸਾਹਮਣਾ ਕਰ ਰਹੀ ਹੈ, ਅਤੇ ਆਸਟ੍ਰੇਲੀਆ ਵੀ ਇਸ ਸਭ ਤੋਂ ਪ੍ਰਭਾਵਿਤ ਹੋ ਰਿਹਾ। SBS ਹਿੰਦੀ ਤੋਂ ਪ੍ਰੀਤੀ ਜਬਲ ਦੇ ਨਾਲ ਇਕ ਖਾਸ ਗੱਲਬਾਤ ਵਿਚ ਨਸਲੀ ਭੇਦਭਾਵ ਕਮਿਸ਼ਨਰ ਗਿਰੀਧਰ ਨੇ ਇਸ ਗੱਲ ਉਤੇ ਵੀ ਜ਼ੋਰ ਦਿੱਤਾ ਕਿ ਹਾਲ ਹੀ ਦੇ ਸਮੇਂ ਵਿਚ ਭਾਰਤੀ ਭਾਈਚਾਰੇ ਨੂੰ ਵਿਸ਼ੇਸ਼ ਕਰਕੇ ਨਿਸ਼ਾਨਾ ਬਣਾਇਆ ਗਿਆ।

0: SBS ਪੰਜਾਬੀ ਦੇ ਸਬਸਤਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਹਫ਼ਤਾਵਾਰ ਮੁਲਾਕਾਤ ਅਖਾਨ ਕਹਾਣੀ ਦੇ ਰੂਪ 'ਚ ਲੈ ਕੇ ਮੈਂ ਤੁਹਾਡਾ ਪ੍ਰੈਜ਼ੈਂਟਰ ਤੁਹਾਡੇ ਮੇਜ਼ਬਾਨ ਮਸੂਦ ਮੱਲੀ ਹਾਜ਼ਰ ਹਾਂ ਔਰ ਮੇਰੇ ਨਾਲ ਇਸ ਅਖਾਨ ਕਹਾਣੀ 'ਚ ਉਸ ਇੱਕ ਅਖਾਣ ਨੂੰ ਲੈ ਕੇ ਉਹਦਾ ਪਿਛੋਕੜ ਉਹਦੇ ਕਹਿ ਲਵੋ ਕਿ ਅਰਥ ਨੇ ਜਿਹੜੇ ਉਹ ਲੈ ਕੇ ਮੌਜੂਦ ਹੁੰਦੇ ਨੇ ਇਹਸਾਨ ਬਾਜਵਾ ਸਾਹਿਬ ਇਹਸਾਨ ਬਾਜਵਾ ਸਾਹਿਬ SBS ਪੰਜਾਬੀ ਤੇ ਆਪ ਜੀ ਦਾ ਸਭ ਸਰੋਤਿਆਂ ਦੇ ਸਾਹਮਣੇ ਰੂਬਰੂ ਸਵਾਗਤ ਹੈ ਜੀ
1: ਜੀ ਬਿਸਮਿਲ੍ਲਾ ਜੀ ਖੈਰ ਹੋਵੇ ਬਹੁਤ ਮਿਹਰਬਾਨੀ ਜੀ ਸਵਾਗਤ ਜੀ ਖੈਰ ਸਾਰਿਆਂ ਨੂੰ ਮੇਰਾ ਸਲਾਮ ਸਤਿ ਸ੍ਰੀ ਅਕਾਲ ਨਮਸਕਾਰ ਜੀ
0: ਜੀ ਬਾਜਵਾ ਸਾਹਿਬ ਅੱਜ ਦਾ ਅਖਾਣ ਆ ਜਿਹੜਾ ਉਹ ਕਹਿੰਦੇ ਨੇ ਨਾ ਕਿ ਇੱਕ ਦਾ ਗੋਲਾ ਚੰਗਾ ਤੇ 17 ਦਾ ਮੰਦਾ ਇਹ ਇੱਕ ਦਾ ਗੋਲਾ ਚੰਗਾ ਤੇ 17 ਦਾ ਮੰਦਾ ਇਹਦੇ ਤੋਂ ਮੁਰਾਦ ਕੀ ਹੈ ਜ਼ਰਾ ਇਹਦਾ ਅਰਥ ਕਰੋਗੇ
1: ਜੀ ਇਹ ਗੋਲਾ ਗੋਲਾ ਆਖਦੇ ਨੇ ਗੁਲਾਮ ਨੂੰ ਤੇ ਗੁਲਾਮ ਹੋਣਾ ਉਹ ਆਂਦੇ ਨੇ ਕਿ ਵੇਖੋ ਨਾ ਤੁਸੀਂ ਕਿਸੇ ਜਗ੍ਹਾ ਤੇ ਵੀ ਜ਼ਿੰਦਗੀ ਗੁਜ਼ਾਰ ਰਹੇ ਹੋ ਤੇ ਉਸ ਜਗ੍ਹਾ ਤੇ ਤੁਸੀਂ ਆਪਣੇ ਜਿਹੜੇ ਕਿਸੇ ਬੰਦੇ ਦੀ ਨੌਕਰੀ ਕਰ ਰਹੇ ਹੋ ਚਾਕਰੀ ਕਰ ਰਹੇ ਹੋ ਜਾਂ ਨੌਕਰੀ ਕਰ ਰਹੇ ਹੋ ਕਿਸੇ ਅਦਾਰੇ ਚ ਮੁਲਾਜ਼ਮ ਹੋ
0: ਜੀ
1: ਤੇ ਤੁਸੀਂ ਸਾਰੇ ਉਹ ਜੋ ਵੀ ਤੁਹਾਡੇ ਨਾਲ ਗੱਲ ਕਰੇਗਾ ਕੋਈ ਹੁਕਮ ਦੇਗਾ ਤੁਸੀਂ ਉਹਦੀ ਪਾਲਣਾ ਕਰਨੀ ਉਹਨੂੰ ਪ੍ਰਵਾਨ ਕਰਨਾ ਅਜਾ ਤੁਹਾਡੇ ਲਈ ਵੀ ਸੌਖਾ ਹੋਏਗਾ ਅਗਰ ਕਿਸੇ ਅਦਾਰੇ ਦੇ ਵਿੱਚ 17 ਡਾਇਰੈਕਟਰ ਲੱਗ ਜਾਣ
0: ਠੀਕ ਹੈ
1: ਇੱਕ ਡਾਇਰੈਕਟਰ ਹੋਰ ਆਰਡਰ ਦੇ ਦੂਜਾ ਹੋਰ ਦੇ ਉਹ ਜਿਹੜਾ ਹੁਣ ਸੁਣਨ ਵਾਲਾ ਆਰਡਰ ਸੁਣਨ ਵਾਲਾ ਤੇ ਮੰਨਣ ਵਾਲਾ ਇਕੱਲਾ ਉਹਦੇ ਫਾਹੇ ਲੱਗ ਜਾਏਗਾ ਨਾ ਜੀ
0: ਇੱਦਾਂ ਹੀ ਮਤਲਬ ਪਿਆ ਰਹੇਗਾ
1: ਉਹਦੇ ਵਾਸਤੇ ਮੁਸ਼ਕਲ ਹੋ ਜਾਏਗਾ ਵੀ ਯਾਰ ਮੈਂ ਹੁਣ ਕਿਹਦੀ ਮੰਨਾ ਤੇ ਕਿਹਦੀ ਨਾ ਮੰਨਾ ਕੋਈ ਆਂਦਾ ਰੱਬ ਰਿਸ਼ਤੇ ਰਹਿੰਦਾ ਕੋਈ ਆਂਦਾ ਫਰਿਸ਼ਤੇ ਰਹਿੰਦਾ ਹੈਂਜੀ ਤੇ ਮੈਂ ਕਿਹਦੀ ਗੱਲ ਮੰਨਾ ਤੇ ਕਿਹਦੀ ਨਾ ਮੰਨਾ ਇਸ ਵਾਸਤੇ ਕੋਈ ਵੀ ਜ਼ਿੰਦਗੀ ਦੇ ਕਿਸੇ ਵੀ ਚੈਨਲ ਨੂੰ ਖੂਬਸੂਰਤੀ ਨਾਲ ਚਲਾਉਣ ਵਾਸਤੇ ਜ਼ਰੂਰੀ ਹੈ ਜਿਵੇਂ ਮਹਿਕਮਿਆਂ ਦੇ ਵਿੱਚ ਇੱਕ ਵੱਡਾ ਅਫਸਰ ਹੁੰਦਾ ਇੱਕ ਛੋਟਾ ਹੁੰਦਾ ਉਹਨਾਂ ਦਾ ਉਸ ਹਿਸਾਬ ਨਾਲ ਚੱਲਦਾ ਸਾਰਾ ਸਿਲਸਿਲਾ ਇੰਜੀ ਯਾਨੀ ਇਹਦੇ ਚ ਦੱਸਿਆ ਕਿ ਤਾਕਤ ਦਾ ਜਿਹੜਾ ਬਿਨਾਂ ਅਖਤਿਆਰ ਦਾ ਜਿਹੜਾ ਸੋਮਾ
0: ਜੀ
1: ਉਹ ਇੱਕ ਇੱਕ ਜਗ੍ਹਾ ਤੇ ਹੋਣਾ ਚਾਹੀਦਾ ਅੱਗੋਂ ਫਿਰ ਉਹ ਥੱਲੇ ਜਾ ਕੇ ਉਹਦਾ ਇੱਕ ਵੱਖਰਾ ਹੱਦ ਹੋ ਜਾਏਗੀ ਲੇਕਿਨ ਅਗਰ ਬੰਦੇ ਨੂੰ ਕਿਤੇ 17 ਬੰਦਿਆਂ ਦੀ ਗੁਲਾਮੀ ਕਰਨੀ ਪੈ ਜਾਏ ਉਹਦੇ ਵਾਸਤੇ ਉਹ ਬਹੁਤ ਵੱਡੀ ਮੁਸ਼ਕਲ ਹੋ ਜਾਏਗੀ ਔਰ ਉਹ ਨਾ ਸਿਰਫ ਕਨਫਿਊਜ਼ ਹੋ ਜਾਏਗਾ ਬਲਕਿ ਉਹ ਕੰਮ ਵੀ ਸਹੀ ਤਰੀਕੇ ਨਾਲ ਫੱਬਵਾਂ ਕੰਮ ਜਾਂ ਉਹਦਾ ਸਹੀ ਸੁਰਤ ਸਿਆਨ ਨਾਲ ਉਹ ਕੰਮ ਨਹੀਂ ਕਰ ਸਕੇਗਾ ਇਸ ਵਾਸਤੇ ਵੀ ਉਹ ਮਤਲਬ ਆਖੇਗਾ ਵੀ ਪਤਾ ਨੀ ਯਾਰ ਆ ਸੱਚੀ ਗੱਲ ਆਂਦਾ ਯਾਰ ਸੱਚੀ ਗੱਲ ਆਂਦਾ ਇਸ ਵਾਸਤੇ ਉਹ ਪੁੱਖੜ ਕੇ ਨਾ ਤੇ ਉਹਦੇ ਚ ਨਾ ਮਤਲਬ ਕਿ ਬੇਸਵਾਦੀ ਪੈਦਾ ਹੋਏਗੀ ਔਰ ਕਿਸੇ ਵੀ ਕੰਮ ਨੂੰ ਜ਼ਿੰਦਗੀ ਦੇ ਕਿਸੇ ਵੀ ਕੰਮ ਨੂੰ ਸੁਚੱਜੇ ਤੇ ਸੋਹਣੇ ਤੇ ਸੁਨੱਖੇ ਤਰੀਕੇ ਨਾਲ ਸਿਰੇ ਚਾੜਨ ਲਈ ਕਰਨ ਲਈ ਜ਼ਰੂਰੀ ਏ ਕਿ ਬੰਦਾ ਇੱਕ ਵਕਤ ਚ ਸਿਰਫ ਇੱਕ ਕੰਮ ਕਰੇ ਔਰ ਇੱਕ ਹੁਕਮ ਨੂੰ ਮੰਨੇ
0: ਬਿਲਕੁਲ
1: ਜੀ ਵੇਖੋ ਨਾ 5-7 ਬੰਦੇ ਜਾਂ 17 ਬੰਦੇ ਜਿਸ ਤਰ੍ਹਾਂ ਉਹ ਆਖਣ ਹੋਇਆ ਇਹ ਗੱਲ ਕਰ ਹੋਏ ਉਹ ਦੂਜਾ ਆਖੇ ਇਹ ਗੱਲ ਕਰ ਹੋਏ ਅੱਛਾ ਤੇ ਉਹਦੇ ਵਾਸਤੇ ਨਾ ਉਹਨਾਂ ਸਾਰਿਆਂ ਨੂੰ ਮੰਨਣਾ ਜਿਹੜਾ ਉਹ ਮਤਲਬ ਬਹੁਤ ਔਖਾ ਵੀ ਹੋ ਜਾਂਦਾ ਤੇ ਮਤਲਬ ਉਹ ਸਿਰੇ ਵੀ ਕੰਮ ਨਹੀਂ ਕਰ ਸਕਦਾ ਇਸ ਵਾਸਤੇ ਸਭ ਤੋਂ ਬਿਹਤਰ ਇਹੀ ਹੈ ਕਿ ਬੰਦਾ ਜਿਹੜਾ ਵੀ ਉਹਨੂੰ ਗੁਲਾਮੀ ਵੀ ਕਰਨੀ ਪਏ ਤੇ ਇੱਕ ਵੀ ਕਰੇ
0: ਠੀਕ ਹੈ
1: ਤੇ ਮਤਲਬ ਕਿ ਉਹ ਉਹਦੇ ਵਾਸਤੇ ਸੌਖਾ ਹੋਵੇਗਾ ਉਹਦੇ ਨਾਲ ਉਹਦੀ ਅੰਡਰਸਟੈਂਡਿੰਗ ਵੀ ਹੋ ਜਾਏਗੀ ਉਹਦੇ ਸੁਭਾਅ ਨੂੰ ਵੀ ਸਮਝ ਜਾਏਗਾ ਬਈ ਇਹ ਜਦੋਂ ਬੋਲਦਾ ਜਾਂ ਜਿਹੜਾ ਹੁਕਮ ਦਿੰਦਾ ਤੇ ਉਹਦੀ ਪਾਲਣਾ ਜਿਹੜੀ ਹੈ ਉਹਨੂੰ ਸਿਰੇ ਕਿਵੇਂ ਚਾੜਨਾ ਤੇ ਜੇ ਵੱਖ ਵੱਖ ਬੰਦਿਆਂ ਨਾਲ ਵਾਹ ਪੈ ਜਾਏਗਾ ਉਹਦੇ ਵਾਸਤੇ ਮੁਸੀਬਤ ਪੈ ਜਾਏਗੀ
0: ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਇਸ ਲਈ ਕਹਿੰਦੇ ਨੇ ਇੱਕ ਦਾ ਗੋਲਾ ਚੰਗਾ 17 ਦਾ ਮੰਦਾ ਮਤਲਬ ਕਿ ਚਾਕਰੀ ਕਿਸੇ ਦੀ ਕਰਨੀ ਹੈ ਤੇ ਤਾਂ ਵੀ ਇੱਕ ਦੀ ਕਰੋ 17 ਦੀ ਨਾ ਕਰੋ
1: ਹਾਂਜੀ
0: ਬਾਜਵਾ ਸਾਹਿਬ ਇਹਦੇ ਤੋਂ ਮਤਲਬ ਲਿਆ ਜਾ ਸਕਦਾ ਹੈ ਕਿ ਇੱਕ ਥਾਂ ਲੱਤ ਲਾਉਣੀ ਚਾਹੀਦੀ ਹੈ ਤਾਂ ਤਾਂ ਨਹੀਂ ਜ਼ਰਾ ਇਹਦਾ ਵਿਸਤਾਰ ਨਾਲ ਦੱਸਣਾ
1: ਦੂਜਾ ਇਹ ਕਿ ਫਾਰਸੀ ਦਾ ਸ਼ੇਰ ਹੈ ਯਕਦਰ ਗੀਰ ਬ ਮੋਹਕਮ ਗੀਰ ਇੱਕ ਬੂਆ ਫੜੋ ਤੇ ਪੱਕਾ ਫੜ ਕੇ ਰੱਖੋ
0: ਠੀਕ ਹੈ ਬਿਲਕੁਲ
1: ਜਿੰਨੇ ਵੀ ਵੇਖੋ ਨਾ ਜਿੰਨੇ ਵੀ ਤੁਸੀਂ ਜ਼ਿਆਦਾ ਥਾਵਾਂ ਤੁਸੀਂ ਆਹ ਵੇਖ ਲਓ ਮਤਲਬ ਕਿ ਤੁਸੀਂ 17 ਥਾਵਾਂ ਤੇ ਨੌਕਰੀ ਕਰਨੀ ਸ਼ੁਰੂ ਕਰ ਦਿਓ ਤੁਸੀਂ ਕਦੀ ਵੀ ਸਿਰੇ ਨਹੀਂ ਚਾੜ ਸਕੋ
0: ਬਿਲਕੁਲ ਏਦਾਂ ਹੀ
1: ਇਸ ਵਾਸਤੇ ਤੁਸੀਂ ਜਿਹੜਾ ਵੀ ਜ਼ਿੰਦਗੀ ਦੇ ਦੀ ਖੂਬਸੂਰਤੀ ਜਾਂ ਕਿਸੇ ਵੀ ਕੰਮ ਕਾਰ ਦੀ ਜਿਹੜੀ ਖੂਬਸੂਰਤੀ ਉਹਦਾ ਸੁਹੱਪਣ ਉਹਦਾ ਰੰਗ ਰੂਪ ਨਤਾਰ ਕੇ ਸਾਹਮਣੇ ਲਿਆਉਣ ਲਈ ਜ਼ਰੂਰੀ ਹੈ ਕਿ ਬੰਦੇ ਦਾ ਜਿਹੜਾ ਕੰਮ ਹੈ ਉਹ ਬੜਾ ਖੂਬਸੂਰਤ ਹੋਵੇ ਸੋਹਣਾ ਹੋਵੇ ਸੁਨੱਖਾ ਹੋਵੇ ਦਿਲ ਨੂੰ ਮਨ ਭਾਣਾ ਹੋਵੇ ਤੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਬੰਦਾ ਸਿਰਫ ਇੱਕ ਦਾ ਚਾਖਰ ਬਣ ਕੇ ਰਹਿ ਲੈ।
0: ਮਤਲਬ ਕਿ ਅਜੋਕੇ ਦੌਰ 'ਚ ਮੈਂ ਗੱਲ ਕੱਟਣ ਦੀ ਮਾਫੀ ਕਹਿੰਦਾ ਅਹਿਸਾਨ ਬਾਜਵਾ ਸਾਹਿਬ, ਅੱਜ ਕੱਲ ਜਿਹੜਾ ਕਹਿੰਦੇ ਨੇ ਕਿ ਕੁਆਲਿਟੀ ਵੱਲ ਫੋਕਸ ਰੱਖੋ ਕੁਆਂਟਿਟੀ ਵੱਲ ਨਹੀਂ, ਕੀ ਇਹ ਅਖਾਣ ਉਹ ਵੀ ਗਵਾਹੀ ਭਰਦਾ ਆ?
1: ਹਾਂਜੀ ਹਾਂਜੀ, ਕੁਆਲਿਟੀ ਤੇ ਰਹਿ ਹੀ ਤਾਂ ਸਕਦੀ ਹੈ ਨਾ, ਅਗਰ ਤੁਹਾਡੀ ਜਿਹੜੀ ਤਵੱਜੋ ਹੈ, ਤੁਹਾਡਾ ਜਿਹੜੀ ਪੂਰੀ ਅਟੈਂਸ਼ਨ ਹੈ ਉਹ ਇੱਕ ਕੰਮ ਵੱਲ ਹੋਏਗੀ ਤੇ ਉਹਦੀ ਕੁਆਲਿਟੀ ਬਿਹਤਰ ਹੋਏਗੀ। ਤੇ ਜੇ ਤੁਸੀਂ 17 ਹਿੱਸਿਆਂ ਚ ਵੰਡੇ ਹੋਵੋਗੇ ਤੇ ਤੁਹਾਡੀ ਕੁਆਲਿਟੀ ਤੇ ਡਿਸਟ੍ਰੀਬਿਊਟ ਹੋ ਜਾਏਗੀ ਸਾਰੇ।
0: ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ।
1: ਤੁਸੀਂ ਫਿਰ ਉਹਨੂੰ ਸੱਚਜ ਨਾਲ, ਪੂਰੇ ਸੱਚਜ ਨਾਲ, ਪੂਰੇ ਧਿਆਨ ਨਾਲ ਉਹਨੂੰ ਸਿਰੇ ਚਾੜ ਹੀ ਨਹੀਂ ਸਕਦੇ।
0: ਬਿਲਕੁਲ ਠੀਕ ਹੈ ਅਹਿਸਾਨ ਬਾਜਵਾ ਸਾਹਿਬ, ਬੜੀ ਬੜੀ ਮਿਹਰਬਾਨੀ। ਅਹਿਸਾਨ ਬਾਜਵਾ ਸਾਹਿਬ ਦੀ ਅੱਜ ਜਿਹੜੀ ਗੱਲਬਾਤ ਜਾਂ ਇਹ ਅਖਾਣ ਸੀ ਸਾਡਾ, ਇੱਕ ਦਾ ਗੋਲਾ ਚੰਗਾ 17 ਦਾ ਮੰਦਾ, ਇਹ ਗੱਲ ਨਿੱਤਰ ਕੇ ਸਾਹਮਣੇ ਆਉਂਦੀ ਹੈ ਕਿ ਜਦੋਂ ਵੀ ਕਿਸੇ ਕੰਮ ਨੂੰ ਹੱਥ ਪਾਓ, ਜਦੋਂ ਵੀ ਕਿਸੇ ਦੇ ਆਖੇ ਲੱਗੋ, ਜਦੋਂ ਵੀ ਕਿਸੇ ਕਹਿ ਲਵੋ ਕਿ ਕਰਨੀ ਦੀ ਹਾਮੀ ਭਰੋ ਤੇ ਫਿਰ ਉਹਨੂੰ ਸਿਰੇ ਚਾੜੋ। ਫਿਰ 17 ਥਾਵਾਂ ਤੇ ਮੈਂ ਖੇਡਣ ਵੀ ਜਾਣਾ, ਇਹ ਵੀ ਕਰਨਾ, ਉਹ ਵੀ ਕਰਨਾ, ਉਹਨਾਂ ਖਿਆਲਾਂ ਦੇ ਵਿੱਚੋਂ ਸਿਰਫ ਇੱਕ ਦੇ ਉੱਤੇ ਫੋਕਸ ਰੱਖੋ। ਅਹਿਸਾਨ ਬਾਜਵਾ ਸਾਹਿਬ, ਏਡੇ ਸੋਹਣੇ ਢੰਗ ਦੇ ਨਾਲ ਇਹਦੇ ਉੱਤੇ ਲੋਅ ਪਾਉਣ ਲਈ ਤੁਹਾਡਾ ਬਹੁਤ ਧੰਨਵਾਦ ਹੈ। ਅੱਜ ਦੀ ਇਸ ਮੁਲਾਕਾਤ ਚੋਂ ਇਜਾਜ਼ਤ ਚਾਹਾਂਗੇ ਇਸ ਆਸ ਉਮੀਦ ਦੇ ਨਾਲ ਕਿ ਅਸੀਂ ਆਉਂਦੇ ਹਫ਼ਤੇ ਫਿਰ ਤੁਹਾਨੂੰ ਤੰਗ ਕਰਨਾ।
1: ਜੀ ਜਿਉਂਦੇ ਵਾਸਤੇ ਰਹੋ, ਖੁਸ਼ ਰਹੋ ਜਨਾਬ ਮੱਲੀ।

0: ਖੈਰ ਹੋਵੇ
1: ਜੀ। ਇਹ ਸਨ ਇਹਸਾਨ ਬਾਜਵਾ ਸਾਹਿਬ ਜਿਨ੍ਹਾਂ ਨੇ ਅੱਜ ਦੀ ਅਖਾਨ ਕਹਾਣੀ ਚ ਚਰਚਾ ਜਿਹੜਾ ਉਹ ਇੱਕ ਅਖਾਨ ਦਾ ਕੀਤਾ। ਉਹਦੇ ਵੀਕ ਅਸੀਂ ਫਿਰ ਕੋਈ ਇਸੇ ਤਰ੍ਹਾਂ ਅਖਾਣ ਲੈ ਕੇ ਉਹਦੇ ਤੇ ਬਾਜਵਾ ਸਾਹਿਬ ਦਾ ਚਰਚਾ ਸੁਣਾਂਗੇ। ਜੁੜੇ ਰਹਿਣਾ SBS ਪੰਜਾਬੀ ਦੇ ਨਾਲ।
2: ਜੀ ਹਾਂ ਦੋਸਤੋ, ਇਹ ਸਨ ਸਾਡੇ ਲਹਿੰਦੇ ਪੰਜਾਬ ਯਾਨੀ ਕਿ ਪਾਕਿਸਤਾਨ ਵਾਲੇ ਪੰਜਾਬ ਤੋਂ ਸਾਥੀ ਮਸੂਦ ਮੱਲੀ ਜੀ। ਅਤੇ ਇਹ ਗੱਲ ਕਰ ਰਹੇ ਨੇ ਜੀ ਪੰਜਾਬ ਦੇ ਭੁੱਲੇ ਵਿਸਰੇ ਅਖਾਣਾਂ ਦੀ ਪੜਚੋਲ ਸਾਡੇ ਹਫ਼ਤਾਵਾਰੀ ਸੈਗਮੈਂਟ ਅਖਾਣ ਕਹਾਣੀ ਦੇ ਰਾਹੀਂ। ਅੱਜ ਦੇ ਪ੍ਰੋਗਰਾਮ ਵਿੱਚ ਜਿੰਨੀਆਂ ਵੀ ਪੇਸ਼ਕਾਰੀਆਂ ਤੁਸੀਂ ਸੁਣੀਆਂ ਨੇ ਉਹ ਸਾਰੀਆਂ ਪੇਸ਼ਕਾਰੀਆਂ ਤੁਹਾਨੂੰ ਸਾਡੀ ਵੈਬਸਾਈਟ sbs.com.au/punjabi ਉੱਤੇ ਮਿਲ ਜਾਣਗੀਆਂ। ਸਾਡੀ ਵੈਬਸਾਈਟ 'ਤੇ ਤੁਹਾਨੂੰ ਇਹਨਾਂ ਆਡੀਓ ਪੇਸ਼ਕਾਰੀਆਂ ਤੋਂ ਇਲਾਵਾ ਲੇਖ ਮਿਲਣਗੇ, ਫੋਟੋਆਂ ਮਿਲਣਗੀਆਂ, ਪੋਡਕਾਸਟ ਤਾਂ ਮਿਲਣਗੇ ਹੀ ਅਤੇ ਹੋਰ ਵੀ ਬਹੁਤ ਕੁਝ ਮਿਲੇਗਾ ਜੀ। ਇਸ ਤੋਂ ਇਲਾਵਾ ਤੁਸੀਂ ਸਾਡੇ ਨਾਲ ਫੇਸਬੁੱਕ ਜਾਂ ਇੰਸਟਾਗ੍ਰਾਮ ਰਾਹੀਂ ਵੀ ਜੁੜ ਸਕਦੇ ਹੋ ਜੀ। ਸਾਡਾ ਹੈਂਡਲ ਹੈ SBS Punjabi PUNJABI ਅਤੇ ਜੇ ਤਾਂ ਤੁਸੀਂ ਕਰਨੀ ਹੈ ਪ੍ਰੋਗਰਾਮ ਦੌਰਾਨ ਸਾਡੇ ਨਾਲ ਗੱਲਾਂ ਬਾਤਾਂ ਤਾਂ ਨੰਬਰ ਹੋਈ ਹੈ ਜੀ 0433997670 4397977। ਸਾਡਾ ਅੱਜ ਦਾ ਜਿਹੜਾ ਸਾਥ ਹੈ ਉਹ ਇੱਥੇ ਹੀ ਖਤਮ ਹੋ ਰਿਹਾ ਦੋਸਤੋ। ਸਮਾਂ ਇਜਾਜ਼ਤ ਨਹੀਂ ਦਿੰਦਾ, ਇਸ ਲਈ ਮੈਨੂੰ ਸ਼ਾਇਨਾ ਕਾਲਰਾਂ ਦਾ ਇਜਾਜ਼ਤ। ਆਪਣਾ ਰੱਖੋ ਖਿਆਲ ਅਤੇ ਹਮੇਸ਼ਾ ਵਾਂਗ ਸੁਣਦੇ ਰਹੋ ਜੀ SBS ਪੰਜਾਬੀ। ਜਾਂਦੇ ਜਾਂਦੇ ਤੁਹਾਡੀ ਨਜ਼ਰ ਹੈ ਜੀ ਇਹ ਗੀਤ।